0: ਲਾਵ ਉਹਦੇ ਨਵੇਂ ਆਈ ਹਤਲੀ ਹੈ ਐਫਐਮ
1: ਰੁਹਨਟ ਰਾਜਰਟਟ ਸਿੰਕੜਗਲਟ www.livefm.lk